ਅੜੀਆਂ ਬਿਛੀਆ ਬਜਨਾ ਹਾਥਨ ਪੈਰੇ ਨਏ ਨਏ ਕੰਗਣਾ ਪਾ ਉਂਗਰੀਆ ਬਿਛੀਆ ਬਜਨਾ ਹਾਥਨ ਪੈਰੇ ਨਏ ਨਏ ਕੰਗਣਾ ਸਾਵਨ ਮੈਂ ਚਮਕੇ ਪਾਈ ਅੜੀਆ ਨੋਨੀ ਤੋਏ ਨਾ ਤੁੰਗਰੀਆ ਮਰੀ ਹੈ ਮੜੀਆ ਦਾਰ।

ਭਾਲ ਪੇ ਦਮ ਕੇ ਤੂਨੇ ਜੇ ਸੋਚੰਦਾ ਚੰਪੇ ਬੂੰਦਾ ਲਾਲ ਭਾਲ ਪੇ ਦਮ ਕੇ ਤੂਨੇ ਜੇ ਸੋਚੰਦਾ ਚਮਕੇ ਹੱਥ ਰੰਗ ਬਿਰੰਗੀ ਚਿੜੀਆਂ ਮੁਦਰੀ ਪੈਰੇ ਭਰੇ ਉਂਗਲੀਆਂ ਬਿੰਗਿਆ ਵੀ